0: ਅੱਛਾ ਜਿਵੇਂ ਸ਼ੇਖਾਂ ਨੇ ਵਫਾਤਾ ਢਲਾਈ ਵਿੱਚ ਪਲਾਰਾ ਲਿਵਨੇ ਤਖਤੀਰਾ ਤਖਤੀ ਇਹ ਦਾਸੀ ਮੇ ਪੋਤਾ ਪਸੇ ਜੜਗੇ ਤਖਤੀਰਾ ਤਖਤੀ ਅੱਛਾ ਜੀ ਡੇਰਾ ਮੋਲਨਾ ਥੈਂਕ ਯੂ ਕਰ ਵਜ਼ੀਰ ਮੈਸੇਜ ਕੋ ਲਿਓ ਜਹਾਨ ਵਰ ਨਾ ਉਹ ਕਸੀ ਚ ਕਾਲ ਬਨੇ ਬਲਸੋ ਕੋ ਦਿੱਕੇ ਮਦੇ ਨਰਸੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਮਾਰ ਬਾ ਖਬਰ ਕਿ ਵੇ
1: ਮਾਰ ਬਾ ਤੇ ਹਨ ਯੋ
0: ਵੋਟ ਦੇ ਛਾ ਦੇ
1: ਵੋਟ ਨੇ ਵਜ਼ੀਰ ਅਤ ਦੇ
0: ਠੀਕ ਸੋ ਸਹੀ ਤਾਂ ਬਿਲਕੁਲ ਵਜ਼ੀਰ ਤਾਂ ਦੇ ਵੋਟ ਵਰਸੇ ਤੋਂ ਡੇਰਾ ਮਰਨ ਗੁਰਚ ਸਹੀ ਵੋਟ ਵੀ ਕਨਾ ਅਜ ਮੋ ਤਾਂ ਪਤਾ ਲੱਗਿਆ ਤਾਂ ਡਾਇਰੈਕਟ ਕਾਸਟ ਕਾਉ ਖੁਸ਼ੀ ਕਿਉਂ ਸਹੀ ਨਹੀਂ ਵੀ ਕਨਾ ਆਬੇ ਸੋ ਸਾਈਡ ਦਾ ਵਰਦਾਂ ਠੀਕ ਸੋ ਕਸੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ
2: ਰਿਸ਼ਾਨ ਖਬਰ ਕਿਉਂ ਕਰਾਂ
0: ਜੀ ਜੀ ਰਿਸ਼ਾਨ ਭਾਈ ਵੋਟ ਦੇ ਚਾਹ ਦੇ ਯਾ
2: ਖਟਾ ਕੇ ਬੈਗ
0: ਠੀਕ ਸੋ ਬਿਲਕੁਲ ਵੋਟ ਤੇ ਵਰਸੇ ਤੋਂ ਡੇਰਾ ਮਰਨ ਨਾ ਕਾਲ ਕਵਲੇ ਪ੍ਰੋਗਰਾਮ ਸੇ ਦੇ ਕਾਲ ਕੋ ਯੋ ਜਹਾਨ ਮਨਨ ਖਜਵਿਚੇ ਸਲਾਮ ਤਰਕ ਭਾਈ ਮੈਂ ਯਤੀਮ ਲੜਕੀ ਸਲਾਮ ਟੂ ਰੋਸ਼ੀ ਖਾਨ ਤਾਰਾ ਖਾਨ ਮਨਾਹਿਲ ਅਪਗੁਲ ਉਜਾਲਾ ਉਜਾਲਾ ਟੂਟੀ ਮਹਿਵਿਸ਼ ਸਾਰਾ ਆਇਸ਼ਾ ਬਨਵਾਲ ਮੰਨਤ ਖਟਕ ਐਂਡ ਆਲ ਖਟਕ ਸਿਸਰ ਕੋ ਸਲਾਮ ਐਂਡ ਆਲ ਆਰ ਜੀ ਕੋ ਸਪੈਸ਼ਲ ਸਲਾਮ ਵਾਲੇਕੁਮ ਅਸਲਾਮ ਡੇ ਰਮੰਨਾ ਥੈਂਕ ਯੂ ਯੋ ਜਹਾਨ ਮਨਨ ਕਸੀ ਕਾਲ ਬਣੇ ਸਿਸਰ ਕੋ ਦਿੱਕਮ ਦਨਾ ਦੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ خیر الحمد للہ ٹھیک ٹھاک سو خبر ہے کیم ذرا
2: نوید آباد خبر ہے کہو تب کو کرکنا
0: جی نوید آباد بھائی ووٹ دے چا دے
2: خٹک کرک والا
0: ٹھیک شو ڈیرا مننا بالکل ووٹ دے اگے تا ورسدم یو جہان مننا خجی بالکل مقابلہ تو ڈر سخت تھا اور تقریبا نردے نردی دی سرا دوبارہ فاصلے کی ندی مطلب وزیر طرف نہ دو ماریا ارمان ٹھیک شو وزیر طرف نہ دو ਔਰ ਦਿਨ ਲਵਾ ਗੁਲਸ਼ਨ ਖਟਕ ਦਾਦੇ ਕਰਕ ਤਰਫ ਨਾ ਦੋਨੋਂ ਕਸੀ ਚ ਨੰਦਾ ਮੁਕਬਲਾ ਸੋ ਗਟੀ ਵਜ਼ੀਰ ਗਟੀ ਯਾ ਖਟਕ ਗਟੀ ਠੀਕ ਸ਼ੋ ਕਸੀ ਕਲ ਬਨ ਅਸਲਾਮ ਅਲੈਕੁਮ ਜੀ ਸੋ ਖਬਰ ਕੀ ਕਿਮ ਜ਼ਰਾ
1: ਯਾ ਕਰਕ ਨਾ ਖਬਰ ਖੋ
0: ਨੂਰ ਵੋਟ ਦੇ ਚਾਦੇ ਠੀਕ ਸ਼ੋ ਸਹੀ ਦਾ ਬਿਲਕੁਲ ਵੋਟ ਤੇ ਖਟਕਤਾ ਵਰਸੇ ਦੋ ਕਾਲ ਕਵਲੇ ਡੇਰਾ ਮਨਨਾ ਪ੍ਰੋਗਰਾਮ ਸੇ ਦੇ ਕਾਲ ਵਕ ਕਸੀ ਜੀ ਕਲ ਬਨੇ ਬਲਸੂ ਗੁਦੀ ਕਿਮ ਜ਼ਰਾ ਦੇ ਅਸਲਾਮ ਅਲੈਕੁਮ ਦਾ ਹੋ ਸ਼ਕੀਲ ਖਾਨ ਰੁਗਾ ਹੋ ਸ਼ਕੀਲ ਖਾਨ ਮੋ ਪ ਖਿਆਲ ਮੋਤ ਦਸ ਚ ਵੀਲੀ ਵਿਚ ਦ ਦਸ ਨਾ ਤੇ ਕਾਰਡ ਐਕਸਪਾਇਰ ਦਾ
3: ਨਾ ਸਰ ਜੀ ਟਾਈਮ ਸਟਾਪ ਸੇ
0: ਟਾਈਮ ਸਟਾਪ ਸੇ ਇਹ
3: ਸਰ ਜੀ ਜ਼ਾਰਾ ਗੁਜ਼ਾਰਾ ਕੋ
0: ਨਾ ਗਤਲ ਦੇ ਦਾਈ ਹਾਂ
3: ਇਹ ਸਰ ਜੀ ਜ਼ਾਰਾ ਟਾਈਮ ਪਰ ਸਟਾ ਜੇ ਕਾ ਲਗਦਾ ਮੇ ਜ਼ਰਾ ਸੇ ਦਾਈ ਸੋ
0: ਸਹੀ ਨਾ ਮਤਲਬ ਜੋੜ ਦੇਦਾ ਹੈ ਕਨਾ ਮਤਲਬ ਐਕਸਪਾਇਰ ਨਹੀਂ ਕਨਾ
3: ਨਾ ਸਰ ਜੀ ਡਿਮਿਸਾਈਲ ਮੇ ਜੋੜ ਕਰਾਇਆ ਹੈ ਸਨਾਖਤੀ ਮੇ ਜੋੜਦਾ ਹੈ ਮਖਸੀ ਨਾ ਹੀ ਗਾ
0: ਨਾ ਡਿਮਿਸਾਈਲ ਪਸ ਬਨ ਹੋਨ ਵੋਟ ਨਹੀਂ ਸੇ ਚਵਲਾ ਹੈ ਪਰ ਸ਼ਾਂਤੀ ਕਾਰਡ ਵੋਟ ਚਵੇ ਇਹ
3: ਸਰ ਜੀ ਮਖਸੀ ਨਾ ਹੀ ਮੇ
0: ਵਾਹ ਕੋ ਐਕਸਪਾਇਰ ਵੀ ਹੋਸ ਕਨਾ
3: ਮਖਸੀ ਨਾ ਆ
0: ਇਹ ਕਨਾ
3: ਨੂਰ ਨੂਰ ਗੁਜ਼ਾਹ ਜੇ ਰਹਿਣਾ ਹੈ ਸਲਾ
0: ਨਾ ਜੇ ਗੁਰੂ ਜੀ ਸੇ ਐਕਸਪਾਇਰ ਹੋ ਗਿਆ ਵੋਟ ਸਰੰਗੇ ਉਹ ਚਾਹ ਤੋ ਵਾਲਾ
3: ਹਾਂ ਉਹ ਦੇ ਜਾ ਰਹਾ ਟਾਈਮ ਸਟਾਪ ਰਹਿ ਤੇ ਗਾ ਰਖ ਰਤਾ ਮੇਰੇ ਲਾਈਸ
0: ਸ਼ਾ ਸ਼ਕਿਲ ਖਾਨਾ ਨੂਰ ਸ਼ਖ ਹੋਈ ਕਿਨਾ
3: ਜੀ ਆਲਾ ਦਾ ਫਸੋਲ ਕਾਲਾ ਦੇ ਜਨਤ
0: ਸਹੀ ਵੋਟ ਚਵੇ ਕਿਨਾ ਮੋਬਾਸ ਸੇ ਸ਼ਾ ਪੁਲਿੰਗ ਸਟੇਸ਼ਨ ਨਾ
3: ਇਹ ਸਰ ਜੀ ਬਨੇ ਨਾ ਚਾ
0: ਵੋਟ ਦੇ ਚਾ ਦੇ
3: ਸਰ ਜੀ ਆਜ਼ਾਨ ਦੀ ਨਹੀਂ ਕਰਦਾ ਉਪਰੇ ਕੋ ਵੋਟ ਮੇ ਵਾਜ਼ੀਰ ਕਰਦਾ
0: ਠੀਕ ਸ਼ੋ ਸਹੀ ਡੇਰ ਮਨਨਾ ਓਕੇ ਲਾਫੀਜ਼ ਕਾਲ ਕਵਲੀ ਡੇਰਾ ਮਰਨ ਸ਼ਕੀਲ ਖਾਨ ਬਿਲਕੁਲ ਕਾਲ ਕਰੋ ਪ੍ਰੋਗਰਾਮ ਸੀ ਦੇਖੋ ਲੋਕੋ ਯੋ ਜਹਾਨ ਮਨਨ ਕਸੀ ਸ਼ਿਕਾਰ ਬਣੇ ਬੋਲ ਸਕੋ ਦੇਖ ਸ਼ਕੀਲ ਖਾਨ ਇਹ ਕਹਿਣਾ ਸੀ ਗੋਰਾ ਵੋਟ ਸਮੇ ਟਾਈਮ ਸਤਾ ਕਰੈਕਟ ਮਤਲਬ ਪੋਲਿੰਗ ਸਟੇਸ਼ਨ ਤੋਂ ਦਰਦ ਲਾਇ ਸ਼ੋਟ ਚਵਲ ਸ਼ਮ ਦਾਦਾ ਸਹੀ ਖਬਰ ਓਕੜਾ ਅਸਲਾਮ ਅਲੈਕੁਮ ਸੋ ਖਬਰ ਕੀ ਕਹਿੰਦੇ ਨਾ ਠੀਕ ਸ਼ੋ ਸਹੀ ਦਾ ਸ਼ਫੀਉਲਾ ਬਿਲਕੁਲ ਕਾਲ ਕਰਾਂ ਵੋਟ ਤੇ ਬਿਲਕੁਲ ਵਰਸ ਦੋ ਯੋ ਜਹਾਨ ਮਨਨ ਜੇ ਪ੍ਰੋਗਰਾਮ ਸੀ ਕਾਲ ਵਕੋ ਡੇਰਾ ਡੇਰਾ ਮਨਨਾ ਜੀ ਕਸੀ ਕਾਲ ਬਨ ਸ਼ਬਲ ਸੋ ਕੋ ਦਿੱਕੇ ਮਦਨ ਅਰਸੀ ਅਸਲਾਮ ਅਲੈਕੁਮ
4: ਵਾਲੇਕੁਮ ਸਲਾਮ ਤਾਰੇ ਖਾਨ ਜੋਰ ਦਾ ਤਬਾ ਸਾਬੋ
0: ਬਿਲਕੁਲ ਠੀਕ ਠਾਕ ਅਲਹਮਦੁਲਿਲਾ ਸੋ ਖਬਰ ਕੀ ਕਿਮ ਜ਼ਨਾ
4: ਹਾਜੀ ਸ਼ਮਸੁੱਲਾ ਖਬਰ ਕੰਮ ਬਨ ਸਰਾਨੀ
0: ਹਾਜੀ ਸ਼ਮਸੁੱਲਾ ਤਾ ਪ੍ਰੋਗਰਾਮ ਸੇ ਹਰ ਕੇ ਲੇ ਵੀ ਹੈ
4: ਡੇਰਾ ਮਨਨਾ ਤਾਰੇ ਸੇ ਬਾਲ ਬਾਸ ਦੀ ਕੇ ਸੇ ਖੈਰ ਦੋ
0: ਅਲਹਮਦੁਲਿਲਾ ਠੀਕ ਠਾਕ ਖੁਲਵਾਨ ਦੇ ਸਹੀ ਕਨਾ ਹਜ ਸਹੀ ਸ਼ਕੀਲ ਖਾਨ ਹਮੇਸ਼ਾ ਟਿਕਾੜੋ ਕੋ ਤਾਂ ਹੋਵੇ ਸੀ ਸੂਰਜ ਰਿਸ਼ਤਾ ਦੇ ਬਖਸ਼ੇ ਮਤਲਬ ਐਕਸਪਾਇਰ ਨਾ ਦਾਏ आओ के ना चोट है चावल ऐसे भी जी जी हाँ जी सुन सला सही तो ठीक सो डेरा मनना कॉल के वाले बिल्कुल वोट ते चुकम दे हवा वरसे दो दे कॉल के वाले डेरा डेरा मनना

ਹਾਂਜੀ ਬਿਲਕੁਲ ਵੀਰ ਜੀ, ਦੇ ਨਾਥ ਪੱਤਰ ਬੰਦੇ ਪ੍ਰੋਗਰਾਮ ਸੇ ਦਾਗਾ ਨਾਥ ਸੀ ਕਹਿੰਦਾ ਇਹਦਾ ਹੋਰ ਵੀ ਠੀਕ ਸਾ ਦਦੇ ਨਾਥ ਨਾਲ ਬਾਤ ਚੁੱਕਣ ਦੀ ਵੀ ਅਜ਼ਰ ਸੀ ਨੋ ਤੁਸੀਂ ਬਿਲਕੁਲ ਚਰ ਤੱਕ ਨਜ਼ਰ ਨਨ ਮੁਕਬਲਾ ਚਾਉ ਗਟਲਾ ਮਾਰੀ ਅਰਮਾਨ ਜਾਂ ਗੁਲਸ਼ਨ ਖਟਕ ਦਾਬਾ ਹਾਂ ਬਿਲਕੁਲ ਦਰਤ ਗਈ ਨੋ ਬਿਲਕੁਲ ਹੋਰ ਵੀ ਦਾਗਾ ਨਾਥ ਦੇ ਨਾਲ ਬਾਤ ਵੀ ਅਜ਼ਰ ਸੀ ਚਰ ਤੱਕ ਨਜ਼ਰ ਰੇਡੀਓ ਮਨ ਕਰੇਕਟ ਸਰੋਸੀ।